ਬੇਟੇ ਸੋਹਣਿਆ ਹੱਥਾਂ ਵਿੱਚ ਸੋਹਣਾ ਲੱਗੇ ਬੇਟੇ ਮਾਰਿਓ ਸ਼ਾਟ ਤੇ ਸ਼ਾਟ ਮਾਰਿਓ ਸ਼ਾਟ ਤੇ ਸ਼ਾਟ।